ਕਰਦੀ ਹੈ ਜੋ ਇੱਕ ਔਰਤ ਨੂੰ ਕੇਵਲ ਵਸਤੂ ਵਜੋਂ ਦੇਖਣ ਦੀ ਬਜਾਏ ਉਸਦੇ ਪੂਰੇ ਵਜੂਦ, ਉਸਦੇ ਪਰਿਵਾਰ ਅਤੇ ਉਸਦੇ ਸੰਘਰਸ਼ਾਂ ਸਮੇਤ ਦੇਖਣ ਲਈ ਮਜਬੂਰ ਕਰਦਾ ਹੈ। ਰਾਜੀਵ ਸੇਠ ਦੀ ਕਵਿਤਾ ਬਾਹਰੀ ਸੰਸਾਰ ਦੇ ਨਾਲ ਨਾਲ ਮਨੁੱਖ ਦੇ ਅੰਦਰਲੇ ਬ੍ਰਹਿਮੰਡ ਦੀ ਵੀ ਯਾਤਰਾ ਕਰਦੀ ਹੈ। ਉਹ ਅਧਿਆਤਮਕਤਾ ਜਾਂ ਰੱਬੀ ਅੰਸ਼ ਨੂੰ ਕਿਸੇ ਬਾਹਰੀ ਕਰਮਕਾਂਡ ਵਿੱਚ ਨਹੀਂ ਬਲਕਿ ਮਨੁੱਖ ਦੀ ਸੂਖਮ ਚੇਤਨਾ ਵਿੱਚ ਲੱਭਦੇ ਹਨ। ਕਵਿਤਾ ਅਸੀਂ ਤਿੰਨ ਇਸ ਦੀ ਮਿਸਾਲ ਹੈ। ਮੈਂ ਈਸ਼ਵਰ ਤਾਂ ਕਦੇ ਵੀ ਨਹੀਂ ਹੋ ਸਕਦਾ, ਪਰ ਉਸ ਵਰਗਾ ਕੁਛ ਅਕਸਰ ਮਹਿਸੂਸ ਕਰਦਾ ਹਾਂ ਕਿਤੇ ਆਪਣੇ ਅੰਦਰ

ਆਸ ਰਚਾਉਣ ਲੱਗਾ। ਇੱਥੇ ਕਵੀ ਰੰਗਾਂ, ਸ਼ਬਦਾਂ ਅਤੇ ਨਾਦ ਦੇ ਮੇਲ ਵਿੱਚੋਂ ਪੈਦਾ ਹੋਣ ਵਾਲੇ ਇਲਾਹੀ ਆਨੰਦ, ਇਲਹਾਮ ਦੀ ਗੱਲ ਕਰਦਾ ਹੈ। ਸੇਠ ਸਾਹਿਬ ਅੱਗੇ ਲਿਖਦੇ ਹਨ ਕਿ ਇਸੇ ਗਤੀਸ਼ੀਲਤਾ ਵਿੱਚੋਂ ਇੱਕ ਵੱਡੀ ਸੂਝ ਪੈਦਾ ਹੁੰਦੀ ਹੈ ਅਤੇ ਇਲਹਾਮ ਹੋਆ ਮਨੁੱਖ ਅਵਸਥਾ ਦਾ ਨਾਂ ਹੈ। ਬੂੰਦ ਸਮੁੰਦ ਹੈ, ਘੜੀ ਕਾਲ ਹੈ, ਤਾਂਡਵ ਸਿਰਜਣ ਹੈ, ਚੁੱਪ ਸੰਗੀਤ ਹੈ, ਪੱਥਰ ਮੂਰਤ ਹੈ।